0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਵਾਰਤਾ ਸੁਣੋਗੇ ਸਿਮਰਨਜੀਤ ਕੌਰ ਤੋਂ। ਵਾਰਤਾ ਦਾ ਵਿਸ਼ਾ ਹੋਵੇਗਾ ਨੌਜਵਾਨ ਅਤੇ ਹੁਨਰ ਵਿਕਾਸ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਸ਼ਬਦ ਗੁਰਬਾਣੀ। ਸਰੋਤਿਓ, ਯਾਤਰਾ ਕਰਨਾ ਮਨੁੱਖੀ ਜੀਵਨ ਦਾ ਇੱਕ ਅਹਿਮ ਅਤੇ ਰੋਮਾਂਚਕ ਹਿੱਸਾ ਏ। ਚਾਹੇ ਕੋਈ ਧਾਰਮਿਕ ਯਾਤਰਾ ਹੋਵੇ, ਕਿਸੇ ਇਤਿਹਾਸਿਕ ਸਥਾਨ ਦੀ ਸੈਰ ਹੋਵੇ ਜਾਂ ਕੋਈ ਵਪਾਰਕ ਦੌਰਾ, ਸਫ਼ਰ ਸਾਨੂੰ ਨਵੇਂ ਤਜਰਬੇ, ਸੱਭਿਆਚਾਰ ਅਤੇ ਨਵੇਂ ਲੋਕਾਂ ਨਾਲ ਮਿਲਣ ਦਾ ਮੌਕਾ ਦਿੰਦਾ ਏ। ਯਾਤਰਾ ਸਾਡੀ ਰੋਜ਼ਾਨਾ ਦੀ ਅੱਕ ਚੁੱਕੀ ਜ਼ਿੰਦਗੀ ਤੋਂ ਰਾਹਤ ਦਿੰਦੀ ਏ ਅਤੇ ਮਨ ਨੂੰ ਤਾਜ਼ਗੀ ਬਖਸ਼ਦੀ ਏ। ਪਰ ਇੱਕ ਖੁਸ਼ਗਵਾਰ ਯਾਤਰਾ ਉਦੋਂ ਹੀ ਸੰਭਵ ਏ ਜੇਕਰ ਅਸੀਂ ਸਫ਼ਰ ਦੌਰਾਨ ਪੂਰੀ ਸਾਵਧਾਨੀ ਵਰਤੀਏ। ਜ਼ਰਾ ਜਿੰਨੀ ਲਾਪਰਵਾਹੀ ਪੂਰੀ ਯਾਤਰਾ ਦਾ ਮਜ਼ਾਕ ਕਿਰਕਿਰਾ ਕਰ ਸਕਦੀ ਏ। ਕਿਸੇ ਵੀ ਸਫ਼ਰ ਤੇ ਨਿਕਲਣ ਤੋਂ ਪਹਿਲਾਂ ਸਹੀ ਯੋਜਨਾਬੰਦੀ ਬਹੁਤ ਜ਼ਰੂਰੀ ਏ। ਤੁਸੀਂ ਜਿਸ ਜਗ੍ਹਾ ਤੇ ਜਾ ਰਹੇ ਹੋ ਉਥੋਂ ਦੇ ਮੌਸਮ, ਰਸਤਿਆਂ ਅਤੇ ਸੱਭਿਆਚਾਰ ਬਾਰੇ ਪਹਿਲਾਂ ਹੀ ਜਾਣਕਾਰੀ ਇਕੱਠੀ ਕਰ ਲਵੋ। ਖਾਸ ਕਰ ਪਹਾੜੀ ਇਲਾਕਿਆਂ ਵਿੱਚ ਜਾਣ ਤੋਂ ਪਹਿਲਾਂ ਮੌਸਮ ਦੀ ਭਵਿੱਖਬਾਣੀ ਜ਼ਰੂਰ ਦੇਖੋ। ਆਪਣੇ ਪਛਾਣ ਪੱਤਰ ਅਤੇ ਟਿਕਟਾਂ ਨੂੰ ਸੁਰੱਖਿਅਤ ਥਾਂ ਤੇ ਰੱਖੋ। ਇਹਨਾਂ ਦੀ ਇੱਕ ਫੋਟੋਕਾਪੀ ਜਾਂ ਡਿਜੀਟਲ ਕਾਪੀ ਆਪਣੇ ਫੋਨ ਵਿੱਚ ਵੀ ਸੇਵ ਕਰੋ। ਸਫ਼ਰ ਵਿੱਚ ਹਮੇਸ਼ਾ ਹਲਕਾ ਸਮਾਨ ਲੈ ਕੇ ਜਾਓ ਤਾਂ ਜੋ ਚੁੱਕਣ ਵਿੱਚ ਪਰੇਸ਼ਾਨੀ ਨਾ ਹੋਵੇ। ਮੌਸਮ ਦੇ ਹਿਸਾਬ ਨਾਲ ਹੀ ਕੱਪੜਿਆਂ ਦੀ ਚੋਣ ਕਰੋ। ਜਦੋਂ ਤੁਸੀਂ ਬੱਸ, ਰੇਲ ਗੱਡੀ, ਹਵਾਈ ਜਹਾਜ਼ ਜਾਂ ਆਪਣੀ ਗੱਡੀ ਰਾਹੀਂ ਸਫ਼ਰ ਕਰ ਰਹੇ ਹੋਵੋ ਤਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ, ਜਿਵੇਂ ਸਫ਼ਰ ਦੌਰਾਨ ਉਲਟੀ, ਸਿਰ ਦਰਦ, ਪੇਟ ਖਰਾਬ ਹੋਣਾ ਜਾਂ ਬੁਖਾਰ ਵਰਗੀਆਂ ਆਮ ਬਿਮਾਰੀਆਂ ਦੀਆਂ ਦਵਾਈਆਂ ਹਮੇਸ਼ਾ ਆਪਣੇ ਕੋਲ ਰੱਖੋ। ਬਾਹਰ ਦੇ ਖੁੱਲੇ ਜਾਂ ਕੱਟੇ ਹੋਏ ਫਲ ਅਤੇ ਬਾਸੀ ਖਾਣੇ ਤੋਂ ਪਰਹੇਜ਼ ਕਰੋ। ਸਫ਼ਰ ਵਿੱਚ ਹਮੇਸ਼ਾ ਸਾਫ਼ ਅਤੇ ਬੋਤਲਬੰਦ ਪਾਣੀ ਦਾ ਹੀ ਇਸਤੇਮਾਲ ਕਰੋ ਤਾਂ ਜੋ ਇਨਫੈਕਸ਼ਨ ਤੋਂ ਬਚਿਆ ਜਾ ਸਕੇ। ਸਫ਼ਰ ਦੌਰਾਨ ਕਿਸੇ ਵੀ ਅਣਜਾਣ ਵਿਅਕਤੀ ਤੇ ਅੰਨਾ ਭਰੋਸਾ ਨਾ ਕਰੋ। ਕਿਸੇ ਦੇ ਹੱਥੋਂ ਕੁਝ ਵੀ ਖਾਣ ਪੀਣ ਵਾਲੀ ਚੀਜ਼ ਲੈਣ ਤੋਂ ਬਚੋ, ਕਿਉਂਕਿ ਨਸ਼ਾਖੋਰੀ ਜਾਂ ਲੁੱਟ ਖੋਹ ਦੀਆਂ ਘਟਨਾਵਾਂ ਅਕਸਰ ਅਜਿਹੀ ਲਾਪਰਵਾਹੀ ਕਾਰਨ ਹੁੰਦੀਆਂ ਨੇ। ਜ਼ਿਆਦਾ ਕੈਸ਼ ਅਤੇ ਮਹਿੰਗੇ ਗਹਿਣੇ ਸਫ਼ਰ ਵਿੱਚ ਨਾਲ ਲੈ ਕੇ ਜਾਣ ਤੋਂ ਬਚੋ। ਅੱਜ ਕੱਲ ਡਿਜੀਟਲ ਪੇਮੈਂਟ ਦਾ ਜ਼ਮਾਨਾ ਹੈ, ਇਸ ਲਈ ਡਿਜੀਟਲ ਪੇਮੈਂਟ ਜਾਂ ਕਾਰਡ ਦੀ ਵਰਤੋਂ ਕਰੋ। ਆਪਣੇ ਪਰਸ ਅਤੇ ਮੋਬਾਈਲ ਦਾ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਖਾਸ ਧਿਆਨ ਰੱਖੋ। ਜੇਕਰ ਤੁਸੀਂ ਆਪਣੀ ਗੱਡੀ ਰਾਹੀਂ ਯਾਤਰਾ ਕਰ ਰਹੇ ਹੋ ਤਾਂ ਗੱਡੀ ਦੀ ਸਰਵਿਸ ਪਹਿਲਾਂ ਹੀ ਕਰਵਾ ਲਓ। ਸਫ਼ਰ ਦੌਰਾਨ ਸੀਟ ਬੈਲਟ ਜਾਂ ਹੈਲਮੇਟ ਦੀ ਵਰਤੋਂ ਲਾਜ਼ਮੀ ਕਰੋ ਅਤੇ ਤੇਜ਼ ਰਫ਼ਤਾਰ ਤੋਂ ਬਚੋ। ਤੁਸੀਂ ਜਿਸ ਵੀ ਸ਼ਹਿਰ ਜਾਂ ਦੇਸ਼ ਵਿੱਚ ਜਾ ਰਹੇ ਹੋ ਉੱਥੋਂ ਦੇ ਕਾਨੂੰਨ, ਟ੍ਰੈਫਿਕ ਨਿਯਮਾਂ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦਾ ਸਤਿਕਾਰ ਕਰੋ। ਇਤਿਹਾਸਕ ਜਾਂ ਧਾਰਮਿਕ ਅਸਥਾਨਾਂ ਤੇ ਲਿਖੀਆਂ ਹਿਦਾਇਤਾਂ ਦੀ ਪਾਲਣਾ ਕਰੋ ਅਤੇ ਉੱਤੇ ਗੰਦਗੀ ਨਾ ਫੈਲਾਓ। ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਯਾਤਰਾ ਸਾਡੀ ਸੋਚ ਦਾ ਦਾਇਰਾ ਵਿਸ਼ਾਲ ਕਰਦੀ ਏ ਅਤੇ ਸਾਨੂੰ ਖੁਸ਼ੀ ਦਿੰਦੀ ਏ। ਪਰ ਇਸ ਖੁਸ਼ੀ ਨੂੰ ਬਰਕਰਾਰ ਰੱਖਣ ਲਈ ਸਾਵਧਾਨੀ ਸਭ ਤੋਂ ਵੱਡਾ ਹਥਿਆਰ ਏ। ਕਹਾਵਤ ਏ ਕਿ ਦੁਰਘਟਨਾ ਤੋਂ ਦੇਰ ਭਲੀ ਅਤੇ ਪਰਹੇਜ਼ ਇਲਾਜ ਨਾਲੋਂ ਚੰਗਾ ਏ। ਜੇਕਰ ਅਸੀਂ ਸਫ਼ਰ ਦੌਰਾਨ ਜ਼ਿੰਮੇਵਾਰ ਅਤੇ ਸੁਚੇਤ ਨਾਗਰਿਕ ਬਣ ਕੇ ਸਾਰੀਆਂ ਸਾਵਧਾਨੀਆਂ ਵਰਤਾਂਗੇ ਤਾਂ ਸਾਡੀ ਯਾਤਰਾ ਹਮੇਸ਼ਾ ਲਈ ਯਾਦਗਾਰੀ, ਸੁਰੱਖਿਅਤ ਅਤੇ ਆਨੰਦਦਾਇਕ ਬਣ ਜਾਵੇਗੀ। ਯਾਤਰਾ ਕਰਦੇ ਹੋਏ ਸਾਵਧਾਨੀਆਂ ਬਾਰੇ ਗੱਲ ਕਰਨ ਤੋਂ ਬਾਅਦ ਆਓ ਹੁਣ ਸੁਣਦੇ ਹਾਂ ਸਿਮਰਨਜੀਤ ਕੌਰ ਤੋਂ ਵਾਰਤਾ, ਜਿਸ ਦਾ ਵਿਸ਼ਾ ਹੈ ਨੌਜਵਾਨ ਅਤੇ ਹੁਨਰ ਵਿਕਾਸ।
1: ਕਿਸੇ ਵੀ ਦੇਸ਼ ਦੀ ਅਸਲ ਤਾਕਤ ਉਸ ਦੀ ਫੌਜ, ਉਸ ਦੀ ਦੌਲਤ ਜਾਂ ਉਸ ਦੀਆਂ ਇਮਾਰਤਾਂ ਨਹੀਂ ਹੁੰਦੀਆਂ। ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਨੌਜਵਾਨ ਹੁੰਦੇ ਹਨ, ਜਿਨ੍ਹਾਂ ਦੇਸ਼ਾਂ ਦੇ ਨੌਜਵਾਨ ਪੜ੍ਹੇ ਲਿਖੇ, ਹੁਨਰਮੰਦ ਅਤੇ ਮਿਹਨਤੀ ਹੁੰਦੇ ਹਨ, ਉਹ ਦੇਸ਼ ਹਰ ਖੇਤਰ ਵਿੱਚ ਤਰੱਕੀ ਕਰਦੇ ਹਨ। ਭਾਰਤ ਦੁਨੀਆਂ ਦੇ ਸਭ ਤੋਂ ਵੱਧ ਨੌਜਵਾਨਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇਹ ਸਾਡੇ ਲਈ ਮਾਣ ਦੀ ਗੱਲ ਵੀ ਹੈ ਅਤੇ ਜ਼ਿੰਮੇਵਾਰੀ ਵੀ। ਜੇਕਰ ਸਾਡੇ ਨੌਜਵਾਨਾਂ ਨੂੰ ਸਹੀ ਸਿੱਖਿਆ, ਸਹੀ ਦਿਸ਼ਾ ਅਤੇ ਸਹੀ ਹੁਨਰ

ਇਹ ਸਨ ਭਾਈ ਤਰਲੋਚਨ ਸਿੰਘ ਰਾਗੀ ਅਤੇ ਸਾਥੀ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਭਾਈ ਹਰਚੰਦ ਸਿੰਘ ਰਾਗੀ ਅਤੇ ਸਾਥੀ ਪੇਸ਼ ਕਰ ਰਹੇ ਨੇ ਇਹ ਸ਼ਬਦ।

ਸਨ ਭਾਈ ਹਰਚੰਦ ਸਿੰਘ ਰਾਗੀ ਅਤੇ ਸਾਥੀ। ਆਓ ਹੁਣ ਸ਼ਬਦ ਸਰਵਨ ਕਰਦੇ ਹਾਂ ਭਾਈ ਸਮੁੰਦ ਸਿੰਘ ਰਾਗੀ ਅਤੇ ਸਾਥੀਆਂ ਪਾਸੋਂ।

0: ਇਹ ਸਨ ਭਾਈ ਸਮੁੰਦ ਸਿੰਘ ਰਾਗੀ ਅਤੇ ਸਾਥੀ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।
1: अभी आप सुन रहे थे पंजाबी कार्यक्रम मिट्टी दी महक। ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलोहर्ट्ज़, DRM 810 किलोहर्ट्ज़ पर। अब आप कुछ ही पलों में समाचार सुनेंगे।
2: नमस्कार, आकाशवाणी समाचार के साथ मैं मनोज।

संबंधित मुद्दे का नोटिस लिया है। राष्ट्रपति ने झारखंड के रामगढ़ जिले के सरकारी वकील संजीव कुमार अंबष्ठ वालों दायर पटीशन तो बाद अजिहा किया है। राष्ट्रपति सकत्रेत ने किरत ते रोजगार सकत्रा नूं तुरंत जरूरी कार्रवाई करने ते इस मामले ते रिपोर्ट पेश करने के निर्देश दिते ने। पटीशन विच झारखंड के प्रभावित मजदूरों की सुरक्षा वापसी दे नाल नाल वित्तीय सहायता मुआवजे ते पुनर्वास की भी मांग की गई है। भारत ने कतर के साबक अमीर शेख हमद बिन खलीफा अल थानी के देहांत ते श्रद्धांजलि देने लई अज राष्ट्रीय सोग का ऐलान किया है। उन्हां दा कल देहांत हो गया सी। सोग दौरान देश भर दीआं उन्हां सारीआं इमारतां ते राष्ट्रीय झंडा अद्धा चुकिआ रहेगा जिथे राष्ट्रीय झंडा नियमित तौर ते लहराया जांदा है। अज कोई भी अधिकारित मनोरंजन प्रोग्राम नहीं आयोजित किया जाएगा। प्रधानमंत्री नरेंद्र मोदी ने साबक अमीर शेख हमद बिन खलीफा अल थानी के देहांत ते सोग प्रगट किया ते कहा है कि वह एक दूरदर्शी नेता सन जिन्हां ने कतर नूं विकास ते खुशहाली दीआं नवीआं उचाईआं ते पहुंचाया। विदेश मंत्रालय ने एक बयान विच कहा कि संसदी मामलों और घट गिणती मामलों बारे मंत्री किरेन रिजिजू भारत सरकार वालों सोग स्नेहा देने लई कतर जा रहे ने। सेहत ते परिवार भलाई मंत्रालय ने राष्ट्रीय सेहत खोज नीति दे खरड़े ते सुझाव मंगे ने। इस दा उद्देश्य भारत दे सेहत खोज वातावरण नूं मजबूत करन ते मार्गदर्शन देने लई इक रणनीतिक ढांचा प्रदान करना है। यह नीति एक भरोसेयोग समावेशी आत्म निर्भर ते प्रभाव मुखी सेहत खोज प्रणाली नूं उत्साहित करन दी कोशिश है जो जनतक सेहत जरूरतां प्रति संवेदनशील ते जवाबदेह होए। खरड़े विच एक राष्ट्रीय सेहत खोज एजेंडा बनाने की भी तजवीज है। मंत्रालय ने कहा है कि खरड़ा नीति वक् वक् हिस्सेदारां नाल व्यापक सलाह मशवरे तो बाद उन्हां दे सुझावां अते सिफारशां नूं शामिल करके तैयार की गई है। मंत्रालय ने 27 जुलाई तक टिप्पणी अते सुझाव मंगे ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ARNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅੱਜ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਤੇ ਫਿਨਲੈਂਡ ਦੇ ਦੌਰੇ ਤੇ ਹੋਣਗੇ। ਇਸ ਦੌਰੇ ਦੌਰਾਨ ਉਹ ਇੱਕ ਉੱਚ ਪੱਧਰੀ ਭਾਰਤੀ ਵਪਾਰਕ ਵਫਦ ਦੀ ਅਗਵਾਈ ਕਰਨਗੇ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਵਪਾਰ, ਨਿਵੇਸ਼, ਤਕਨਾਲੋਜੀ, ਨਵੀਨਤਾ ਤੇ ਸਥਿਰਤਾ ਤੇ ਧਿਆਨ ਕੇਂਦਰਿਤ ਕਰਦੇ ਹੋਏ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਦੌਰੇ ਦੇ ਪਹਿਲੇ ਪੜਾਅ ਵਿਚ ਸ੍ਰੀ ਗੋਇਲ ਅੱਜ ਸਪੇਨ ਜਾਣਗੇ। 14 ਤੇ 15 ਜੁਲਾਈ ਨੂੰ ਬੈਲਜੀਅਮ ਦੀ ਆਪਣੀ ਯਾਤਰਾ ਦੌਰਾਨ ਸ੍ਰੀ ਗੋਇਲ ਥੇਲਸ ਅਤੇ ਸਿਲੋਕਸ ਸਮੂਹ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਨਗੇ। ਉਹ ਭਾਰਤ ਯੂਰਪੀਅਨ ਯੂਨੀਅਨ ਵਪਾਰ ਗੋਲਮੇਜ਼ ਅਤੇ ਵਪਾਰ ਤੇ ਤਕਨਾਲੋਜੀ ਪ੍ਰੀਸ਼ਦ ਦੀ ਮੀਟਿੰਗ ਵਿਚ ਵੀ ਹਿੱਸਾ ਲੈਣਗੇ। ਆਪਣੇ ਦੌਰੇ ਦੇ ਤੀਜੇ ਪੜਾਅ ਵਿਚ ਸ੍ਰੀ ਗੋਇਲ 16 ਤੇ 17 ਜੁਲਾਈ ਨੂੰ ਫਿਨਲੈਂਡ ਦਾ ਦੌਰਾ ਕਰਨਗੇ। ਉਹ ਭਾਰਤ ਫਿਨਲੈਂਡ ਵਪਾਰ ਗੋਲਮੇਜ਼ ਵਿਚ ਹਿੱਸਾ ਲੈਣਗੇ। ਫਿਨਲੈਂਡ ਦੀ ਆਪਣੀ ਯਾਤਰਾ ਦੌਰਾਨ ਸ੍ਰੀ ਗੋਇਲ ਦੂਰ ਸੰਚਾਰ, ਉੱਨਤ ਨਿਰਮਾਣ, ਸਾਫ਼ ਸੁਥਰੀ ਊਰਜਾ, ਗਤੀਸ਼ੀਲਤਾ ਤੇ ਨਵੀਨਤਾ ਦੇ ਖੇਤਰਾਂ ਵਿਚ ਸਹਿਯੋਗ ਦੀ ਘੋਖ ਕਰਨ ਲਈ ਫਿਨਲੈਂਡ ਦੀਆਂ ਪ੍ਰਮੁੱਖ ਕੰਪਨੀਆਂ ਤੇ ਖੋਜ ਸੰਸਥਾਵਾਂ ਦਾ ਦੌਰਾ ਕਰਨਗੇ। ਵੀਅਤਨਾਮ ਦੇ ਫੂ ਕੋਕ ਟਾਪੂ ਨੇੜੇ ਕਿਸ਼ਤੀ ਪਲਟਣ ਦੀ ਘਟਨਾ ਵਿਚ ਜਾਨ ਗੁਆਉਣ ਵਾਲੇ 15 ਭਾਰਤੀ ਸੈਲਾਨੀਆਂ ਦੀਆਂ ਮ੍ਰਿਤਕ ਦੇਹਾਂ ਅੱਜ ਭਾਰਤ ਵਾਪਸ ਲਿਆਂਦੀਆਂ ਜਾਣਗੀਆਂ। ਇਕ ਸੋਸ਼ਲ ਮੀਡੀਆ ਪੋਸਟ ਵਿਚ ਵੀਅਤਨਾਮ ਵਿਚ ਭਾਰਤੀ ਦੂਤਕਾਰ ਨੇ ਕਿਹਾ ਕਿ ਉਡਾਨ ਹੋ ਚੀ ਮਿਨ ਸਿਟੀ ਤੋਂ ਸਥਾਨਕ ਸਮੇਂ ਅਨੁਸਾਰ ਸ਼ਾਮੀ 6 ਵਜੇ ਰਵਾਨਾ ਹੋਏਗੀ ਅਤੇ ਭਾਰਤੀ ਸਮੇਂ ਅਨੁਸਾਰ ਰਾਤੀ ਲਗਭਗ 9:30 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇਗੀ। ਦੂਤਕਾਰ ਨੇ ਅੱਗੇ ਕਿਹਾ ਕਿ ਸਬੰਧਤ ਰਾਜ ਸਰਕਾਰਾਂ ਨੂੰ ਅੰਤਮ ਸੰਸਕਾਰ ਲਈ ਪੀੜਤ ਪਰਿਵਾਰਾਂ ਨਾਲ ਤਾਲਮੇਲ ਕਰਨ ਦੀ ਬੇਨਤੀ ਕੀਤੀ ਗਈ ਹੈ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਨੇ ਜਾਰਡਨ, ਬਹਿਰੀਨ ਅਤੇ ਕੁਵੈਤ ਵਿਚ ਅਮਰੀਕੀ ਫੌਜੀ ਟਿਕਾਣੇ ਤੇ ਮਿਜ਼ਾਇਲ ਅਤੇ ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਈਰਾਨ ਨੇ ਇਸ ਨੂੰ ਅਮਰੀਕਾ ਵੱਲੋਂ ਹਾਲ ਹੀ ਵਿਚ ਇਸ ਦੇ ਫੌਜੀ ਟਿਕਾਣਿਆਂ ਤੇ ਕੀਤੇ ਗਏ ਹਮਲਿਆਂ ਦਾ ਜਵਾਬ ਕਰਾਰ ਦਿੱਤਾ ਹੈ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਇਸ ਕਾਰਵਾਈ ਵਿਚ ਜਾਰਡਨ ਦੇ ਪ੍ਰਿੰਸ ਹਸਨ ਹਵਾਈ ਅੱਡੇ, ਬਹਿਰੀਨ ਦੇ ਸ਼ੇਖ ਈਸਾ ਹਵਾਈ ਅੱਡੇ ਅਤੇ ਕੁਵੈਤ ਵਿਚ ਅਲੀ ਅਲ ਸਲੇਮ ਅਤੇ ਅਹਿਮਦ ਅਲ ਜਬੇਰ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। IRGC ਨੇ ਦਾਅਵਾ ਕੀਤਾ ਕਿ ਇਸ ਨਾਲ ਈਂਧਨ ਡਿਪੂਆਂ, ਗੋਲਾ ਬਾਰੂਦ ਭੰਡਾਰ ਸਹੂਲਤਾਂ, ਭਲਾਈ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਰਡਾਰ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਈਰਾਨ ਨੇ ਅਮਰੀਕਾ ਨੂੰ ਹੋਰਮੁਜ਼ ਸਟੇਟ ਵਿਚ ਕੋਈ ਹੋਰ ਫੌਜੀ ਕਾਰਵਾਈ ਕਰਨ ਵਿਰੁੱਧ ਚੇਤਾਵਨੀ ਵੀ ਦਿੱਤੀ ਹੈ। ਇਹ ਦਾਅਵੇ ਅਮਰੀਕੀ ਸੈਂਟਰਲ ਕਮਾਂਡ ਸੈਂਟਕੌਮ ਵੱਲੋਂ ਇਕ ਵੱਡੇ ਓਪਰੇਸ਼ਨ ਤੋਂ ਬਾਅਦ ਕੀਤੇ ਗਏ ਨੇ ਜਿਸ ਵਿਚ ਈਰਾਨ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ, ਮਿਜ਼ਾਇਲ ਅਤੇ ਡਰੋਨ ਟਿਕਾਣਿਆਂ, ਤੱਟਵਰਤੀ ਰਾਡਾਰ ਢਾਂਚੇ ਅਤੇ ਸਮੁੰਦਰੀ ਫੌਜ ਦੀਆਂ ਰਣਨੀਤਿਕ ਸੰਪਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜੁਰਾਸਿਕ ਪਾਰਕ ਤੇ
द पियानो वर्गियां फिल्मां च अपनियां भूमिकावां लई जाणे जांदे न्यूजीलैंड दे अदाकार